0: ਨਹੀਂ ਮੈਂ ਕਾਸੇ ਤੂੰ ਜਵਾਜੇ ਸਗੇ ਨਿ ਜਮੇ ਗੁਰਤ ਗੇ ਕੋਈ ਗੰਦੋ ਗੋਲ ਜਮੇ ਤੇ ਮੇ ਗੁਗੇ ਗੁਰਤ ਗੇ ਸੁਪੂਈ
1: ਆ ਜੇ ਸਗੇ ਹੋ ਲੋ ਗਾ ਕੋ ਬੇਰੇ ਵੀ ਗੇ ਗੇਤੀਆਂ ਕਰਾ ਤੋ ਆ ਜੇ
0: ਤੂੰ ਨੇ ਜਿੱਤ ਕੇ ਮੋਏ ਬਾਬਾ ਤੇ ਮੋਏ ਨਾ ਲੈ ਗਾ ਜੇ ਸਗੇ ਨਿ ਮੈਂ ਗੇ ਕੇ ਲੈ ਜੇ ਸਗੇ ਯਾ ਮੇਤਾ ਤੰਦਾ ਕੇ ਗੁਰਤ ਕੇ ਐਨਤ ਕੇ ਨੇ ਜੇ ਚੋ ਗਿਆ ਕੁਮੇ ਤੇ ਕੇ ਗੁਰਤ ਕੇ ਕੁਲੇ ਨਿਆ ਜ਼ੇ ਰੋਬਿਕ ਤੋ ਗੋਲ ਕੋ ਕੋ ਜੇ ਤਾਵਾ ਇਬੇਰ ਬੇਰ ਜੇ ਨਜ਼ੀਰ ਤਾਈ ਕੁਲੇ ਦੇ ਜੋ ਨੋਰ ਮਾਲੇ ਬੇ ਤੂ ਸੇ ਜੋ ਚੋਰ ਵੇ ਨੋ ਕੁਮੇ ਕੋ ਗਾ ਜੇ ਜੇ ਨਲੇ ਚੋ ਕੀ ਕੇ ਸਸ ਚੇਪ ਸੋ ਗਿਆਨ ਇਹਨ ਵੀ ਮੂੰਗੋ ਕੋ ਮੇਤਾ ਜੇਬ ਸੋ ਗਿਆ
1: ਅਲਗਾ ਤੋ ਇਨੇ ਤੇ ਕੇ ਸੋ ਬਾਰੇ ਤਾਂ ਆਪ ਕੇ ਸੋ ਗਿਆ ਇਹ